0: ਅੱਜ ਮੈਂ ਹਰ ਗਣੇ ਹੈ ਗੜ 20 ਮਿੰਟ ਮੈਂ ਦੇਵੇ ਰਾਜ ਜਗ ਡੋਲ ਮੰਗਣ ਦੇ ਬਾਅਦ ਜਰੇ ਹੁੰਦੇ ਨੇ ਹਤੇ ਖਬਰ ਮੈਂ ਦੁਕਾਨਾਂ ਦਾ ਮਫਾ ਨਾ ਕੈਸ ਪ੍ਰੋਗਰਾਮ ਕੋਰੇ ਦਾ ਮੇਰੇ ਦੇ ਪ੍ਰੋਗਰਾਮ ਤੇ ਬੇਫਨ ਮੰਗਣ ਦੇ ਨਾਲ ਰਮੀਸ
1: ਤੇ ਗਲ ਗੁੰਡੀ ਇਸਮੀ ਮੇਰੇ ਦੇ ਪ੍ਰੋਗਰਾਮ ਗਲ ਗੁ ਮੈਂ ਵਾਹਕ ਦੇ ਕੰਮ ਮੇਦਾ ਮੌਲੋ ਕੇ ਨਿਕਮਿਤ ਹਾਲ ਗੋਲੇ ਫਰਾਤਕ ਇਹੀ ਤੇ ਰੁਮ ਰਸ਼ ਫੇਮਵਰ ਗੋ ਕੁੜੀ ਵਿਦਨ ਕੰਤ ਤੇ ਇੱਕ ਬਾਹ ਹਤੇ ਖਬਰ ਗੇ ਕੁੜੀ ਮਿਸਲ ਗੁ ਮੈਂ ਬਾਈ ਬੇਫਨ ਵਾਹਕ ਦੇ ਕਾਲੀ ਅਦਿ ਵਿਸਤ ਬੇਫਨ ਫੁਰਸਤ ਤੇ ਬੈ ਪੀਐਸਐਮ ਐ ਨਾ ਨੋਟ ਕੋ ਲੇਵੈਨ ਫੋਨ ਗੁਲਵਾਨ ਤਿਨ ਤਿਨ ਹਤਰ ਸੁਮਿੰ ਹੈ ਮੇ ਨੰਬਰ ਤੇ ਹੈਗੜ ਫਨਸਾ ਸਿੰਘ ਮਾਹ ਮੇ ਲਵੇ ਰਿਕੁਐਸਟ ਕੁੜੀ ਮੁ ਗੇ ਫੁਰਸਤ ਤੇ ਸੇ ਬੋ ਇਤਿ ਬੇਫਨ ਅਦਿ ਵਿਸ ਮਿਹਾਰ ਹੈਗੜ ਇਕਾਵਿਸ ਮੇ ਠਿੰਗਾਫ ਮੇ ਤਿੰਗੇ ਦੋ ਹਿਮਾ ਫਨਸਾ ਸਿੰਘ ਮ ਕੁੜੀ ਅਵਹ ਲਵੇ ਨਿਮਵਾਫ ਲਵੇ ਕ ਰਿਕੁਐਸਟ ਕੋ ਲਵਾ ਅਗ ਮੇ ਮੇਦ ਬਿ ਦੱਕਣੀ ਨਿਕਮਿਤ ਹਾਲ ਗੋਲੇ ਫਰਾਤਕ ਇਹੀ ਤੇ ਰੁਮ ਰਸ਼ੂ ਫੇਮਰ ਕੁੜੀ ਦਨ ਕੰਤ ਤੇ ਕੋ ਬੈਤੋ ਮਿਵਾਹਕ ਦੱਕਾ ਲੈਰੋ ਹਤੇ ਖਬਰ ਗ ਕੁੜੀ ਦੇਖੇ ਮਨ ਬਾਈ ਵਾਹਕ ਤੱਕ ਬਲਾ ਲੈਰੋ ਮੀ ਇਹੀ ਤੇਰੇ ਕੰ ਰਸ਼ੂ ਫੇਮਰ ਗ ਫੋਰ ਕੋ ਦਿਨ ਮਟਕਾ ਅਤਾ ਐ ਗੁਲਾ ਲੈਗਿੰਗ ਇੱਕ ਕੋ ਅਣਕ ਕੰ ਇਹੀ ਉਮ ਗੇ ਵਾਹਕ ਇਸ ਵਾਰ ਬੋੜ ਦੇਖੇ ਮਨ ਦਾਇਮੀ ਗੋ ਤੇਗ ਇਹੀ ਤੇਰੇ ਵੇ ਦੇਵੇਨੇ ਗੁੱਤਕੇ ਰਾਵਾ ਹਿੰਗੁਮ ਗ ਵਾਹਕ ਸਦੀ ਕਾਉਂਸਲ ਗੇ ਮੁਹਿੰਮ ਦੌਰੇ ਉੱਕਮ ਮਿਸ ਫਾਹਾ ਕੁਰੇ ਉਨ ਮਿਕਾ ਦਫਤਰੇ ਇੱਕ ਦਵਾਲਾ ਹਲਾਲ ਗੋਤੁਗ ਕੁਰਾ ਕੋ ਮੇ ਮਸੇ ਕਤੇ ਕਿਸ ਮਸੇ ਕਤੇ ਗੋਤੁਗ ਮਸੇ ਕੇ ਕੁਰਵੇ ਮੀ ਹੁਣ ਮਸੇ ਕਤੇ ਦੀਗੇ ਆਮਦਨੀ ਹੋਦੇ ਨੇ ਗੁੱਤਕੇ ਫਾਹੀ ਕੋ ਦਿਨ ਮਿਸ ਮੀ ਕੁਰਵੀ ਦਾਨ ਕੰਤ ਤੱਕ ਗੁੱਤਗ ਬਾਈ ਬੇਫਲੁਮ ਫਾਹਾ ਕੁਰੇ ਵਿਦੇਂ ਇਗ ਤੇਗ ਖਾਸੇ ਹੀ ਬੇਰ ਮਾਮੀ ਹੁਣ ਮੀ ਤੇਸੀ ਮਿਆ ਬਲੀ ਹੁਣ ਮੀ ਹੁਣ ਮੀ ਹੰਗਸ ਇੱਕ ਗੋਇ ਗੁੱਤੁਗ ਇਹੀ ਤੇਰੇ ਕੰ ਬੇਨ ਵਾ ਮੀ ਹੁਣ ਹੋਦਾ ਬੇਲੁਮ ਵਿਸ ਮੀ ਮੁਹਿੰਮ ਕਮ ਗੁੱਤਗ ਫਾਹਾ ਕੁਰੇ ਉਨ ਦੇ ਤਰਮਿਸ
0: ਆਦਾਉਣ ਸੀ ਵਣ ਦੇ ਮਿਹਾਰ ਉਸ ਦੇਂਗੇ ਤਾਂ ਮੀ ਦਫਤਰ ਦੇ ਸਰਕਾਰ ਇੱਕ ਬੁਜ਼ਾਰਾ ਤੋਂ ਇੱਕ ਅੰਤਰ ਤੱਕ ਕਮ ਸਾ ਕ ਮੀ ਬੈ ਬੇਫਣ ਖਾਸ ਇਹ ਤੇਰੇ ਬੇ ਮੀ ਹੁੰਗੇ ਮੀ ਦਫਤਰ ਉਸ ਕੰਡਾਲੋ ਹੈ ਨਮ ਰਸ਼ ਫੇਮਵਰ ਉਸ ਇੱਕ ਹੱਤੇ ਉਤਮ ਕੇਸ ਮੀ ਕਾ ਕੰਤ ਤੱਕ ਕੁਰਮ ਫਸੇ ਹੋਵੇ ਗੰਦਾਨ ਕਮ ਆਉਣ ਤੇ ਉਹ ਮੈਂ ਕੰਮ ਰਹਿਗਸ ਅਬਵੇ ਦੇ ਤੋਂ ਸਾਦਕ ਕੁਲਬ ਜਮੀਆਤ ਆਦਮੀ ਹੁ ਮਦੁਨਾ ਮੈਸ ਦੇ ਜਮੀਆ ਨੋ ਨੇ ਜਮੀਆ ਨਮਸ ਅਬਵੇ ਇਹ ਜਮੀਆ ਤਾਂ ਮੇ ਦਰਕੋ ਸਕਰੇਨ ਬੈ ਕੰਤ ਤਾਂ ਹੁਣ ਨਾਨ ਕਰਨ ਦੇ ਮੈਂ ਸ਼ਿਆਮ ਸਵਾਹ ਕਰ ਬੇ ਖਾਮੇ ਇਹ ਆਲੋ ਨੇ ਦਫਤਰੰ ਹੈ ਦੁਮਾ ਮਿਖਾਲ ਮੇ ਬੇ ਬੇ ਫਲੋਂਗੇ ਹੀ ਤਰ ਕੋ ਹੁੰਦਾ ਮਸੇ ਕੁਰਮਾ ਐਮੀ ਹੁ ਹੋਦਾ ਐਮੀ ਹੁ ਦਫਤਰ ਕੋ ਐਮੀ ਹੁ ਨ ਕੁਰਵੇ ਨ ਕੰਤ ਤਕ ਦੇ ਤਰ ਮਸ਼ੋਰਾ ਕੋ ਮਿਖਾ ਕੰਤ ਤਕ ਕਰੋ ਐਮ ਬੇ ਤੇ ਬੇ ਹੁਣ ਖਿਆਲ ਫਰਤਾ ਹੁਣ ਐਂਗੇ ਤਾਂ ਮੇ ਦੇਨ ਕੰਤ ਤਕ ਬੱਲਾ ਲਵਾ ਤੇ ਬੇ ਹੁਣ ਆਲ ਮਨ ਹਿੱਸਾ ਕੋ ਲੇਵੇਨ ਕੋੜੇ ਰਕੋੜੇ ਤਰੇ ਤੇ ਬੇ ਹੁਣ ਆਲ ਮੈਂ ਬਦਲ ਕੋ ਲਾਣ
2: IKEA presents
3: Bajor Henry
4: Dehas Timwanaharu MA doctor ka optometrist ka heewa gi kamaay ko masakkatu ga harakya teriwane kuda team ka ay ko peshi mitatura ki rajye ga lolu ke farwa for ko din mu ge dairaya ingilabi padal ta ke genu hidature ਲੋਲੁਕੇ ਫਰਵਾ ਦਿਨ ਗੇ ਦਾਇਰਾ ਇੰ ਮੀ ਗਾਉਮ ਗੇ ਇੰ ਮੇ ਗੀਨਾ ਕਸਟਮਰ ਉਂ ਇਖਤਿਆਰ ਕੁਰਾ ਇੰ ਮੇ ਮਕਬੂਲ ਨਮਕ ਆਈਕੇਆ ਮਿਹਾਰ ਮਿ ਬਣੀ ਵੇਫਾ